ਸੱਪੋ ਬਾਣੀ ਨੂੰ ਵੀ ਤਿਤੁਰਾ ਅਚੋ ਮੁਨੇਤਰ ਸਜਾ ਨੂੰ ਸੋਚ ਕੀ ਤੁਰਲਰਾ ਕਹਿਓ ਬਾਰਾ ਕੇਵਰਰਾ ਅਚੋ ਨਾਟੇ ਨਿਗਾ ਉਤਕੇ ਤੁਰਨੀ ਵੜਕ ਤੁਰਲਰਾ ਬੋਨਾ ਬੋਨਾ ਕੋਹ ਲਗਾਨ ਤਾਂ ਤੁਰਲਰਾ ਆਯੋ ਸੋਚ ਕੀ ਤੁਰਲਰਾ ਕਹਿਓ ਬਾਰਾ ਕੇਵਰਰਾ ਅਚੋ ਅੰਤ ਕੋਹ ਲਗਾ ਲਿਰਾ ਲਿਰ ਵੜਕ ਤੁਰਲਰਾ ਵੜਕੋ।